ਰਾਤੀਏ ਅਸੀਂ ਵੀ ਮੁਈ ਜਿਹੜੇ ਰਾਤੀਏ ਅਸੀਂ ਵੀ ਮੁਈ ਬਦੋ ਬੋ ਕਾਲੀ ਬੋ ਨਹੀਂ ਰੇ ਨਾ ਬਦੋ ਬੋ ਕਾਲੀ ਬੋ ਨਹੀਂ।